0: ਦੁਆਰਾ ਉਸਕਾ ਹਾਲ ਕਰਾ ਦੇਗਾ। ਦੋ ਦਿਨ ਹੋ ਗਏ ਹੈ, ਐਸਾ ਹੈ, ਯੇ ਨਹੀਂ ਕਰਨਾ, ਕਿਉਂਕਿ ਬਹੁਤ ਪਿੱਛੇ ਆਏ ਹੋ ਨਾ, ਔਰ ਜਾਣਾ ਤੋਂ ਆਗੇ ਚਾਹੀਦੇ ਹੋ ਨਾ, ਪਿੱਛੇ ਰਹਿਣਾ ਚਾਹੀਦਾ।
1: आप सुन रहे हैं शिवा रेडियो,
2: सत्यम शिवम सुंदरम, सत्यम शिवम सुंदरम।